ਮੁੰਡਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਥਿੰਥਾ ਕਾਲ ਕੁਵਾਰੀ ਕਾਇਆ ਜੁੱਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ ਆਦੇਸ਼ ਤਿਸੇ ਆਦੇਸ਼ ਆਦ ਅਨਿਲ ਅਨਾਦ।

ਸਾਡੇ ਨਾਲ ਜੁੜੋ ਗੁਰਬਾਣੀ ਪ੍ਰੋਗਰਾਮ ਅਤੇ ਗੁਰਮੁਖ ਵਿਚਾਰਾਂ ਵਾਸਤੇ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ। Start your day with peace and devotion. The East African Ramgadia Board brings to you religious prayers. Tune in and be a part of this divine journey every morning from 6 a.m. to 7 a.m. on East FM. Brought to you by the East African Ramgadia Board.